ਸੋਹਣੀ ਦੀਵਾਰ ਜੁਮਾਤੁਲ ਮੁਬਾਰਕ ਦੀ 21 ਅਗਸਤ ਸਨ 2026 ਸਟੂਡੀਓ ਮਨ ਰੇਡੀਓ 88.4 ਦਾ ਮੈਂ ਕੁਆਦੇ ਅਸ਼ਰਫ ਜੋਸ਼ੀ ਇਹ ਪ੍ਰੋਗਰਾਮ ਕੋ ਤੁਹਾਡੇ ਵਾਸਤੇ ਤਰਤੀਬ ਦੇਣ ਜਨਾਬ ਪ੍ਰੋਡਿਊਸਰ ਨਾਜ਼ਮਾਨ ਖਟਕ ਸਾਹਿਬ ਸਾਡੇ ਅੱਜ ਦੇ ਸਟੂਡੀਓ ਇੰਜੀਨੀਅਰ ਜਨਾਬ ਉਮਰ ਦਾਊਦ ਕੁੰਡੀ ਸਾਹਿਬ ਜਿੱਥੇ ਜਿੱਥੇ ਮੇਰੀ ਆਵਾਜ਼ ਵੈਂਦੀ ਪਈ ਅਮਨ ਦੀ ਆਵਾਜ਼ ਮੁਹੱਬਤ ਦੀ ਆਵਾਜ਼ ਅਮਨ ਰੇਡੀਓ 88.4 ਸਰਾਇਕੀ ਪ੍ਰੋਗਰਾਮ ਵਾਸਤੇ ਲੋਕ ਦੀ ਆਵਾਜ਼ ਕਾਫੀ ਦਿਨਾਂ ਬਾਅਦ ਹਾਜ਼ਰ ਥੇ ਉਮੀਦ ਏ ਦੋਸਤਾਨ ਬਿਲਕੁਲ ਖੈਰ ਖਰੀਅਤ ਦੇ ਨਾਲ ਹੋਸਨ ਜਿੱਥੇ ਹੋਸਨ ਹੱਸਦੇ ਤੇ ਵਸਦੇ ਖੁਸ਼ ਨਿਹਾਲ ਹੋਸਨ ਆਪਣੇ ਦੋਸਤਾਂ ਆਪਣੇ ਸੱਜਣਾਂ ਤੇ ਰਿਸ਼ਤੇਦਾਰਾਂ ਦੇ ਨਾਲ ਹਨ ਜੋਕ ਤੇ ਮਚ ਭੜ ਮਚ ਹਾਸੇ ਧੂੰ ਦੁੱਖ ਦੇ ਹਨ ਭਈ ਬਲਦੀਆਂ ਹਨ ਹਨ ਜੋਕ ਤੇ ਮਚ ਭੜ ਮਚ ਹਾਸੇ ਧੂੰ ਦੁੱਖ ਦੇ ਹਨ ਭਈ ਬਲਦੀਆਂ ਹਨ ਸਾਕੂ ਯਾਦ ਹੈ ਲੱਗਦੇ ਮੌਸਮ ਕੋ ਗਈ ਆਪੇ ਚਰ ਚਰ ਵਲਦੀਆਂ ਹਨ ਤੇਰੀ ਜੋਕ ਦੀਆਂ ਬੇਰੀ ਹਾਰ ਵਾਲੀ ਤੇ ਕੋ ਯਾਦ ਹੈ ਜੇਠੀਆਂ ਫਲਦੀਆਂ ਹਨ ਤੂੰ ਗਏ ਇਕਬਾਲ ਤਾਂ ਕੁਝ ਕਹਿਣੀ ਤੇ ਕੋਈ ਪਾਰ ਵਜਣ ਦੀਆਂ ਜਲਦੀ ਹਨ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਤੁਸੀਂ ਸੁਣਦੇ ਪਏ ਆਪਣਾ ਪਸੰਦੀਦਾ ਪ੍ਰੋਗਰਾਮ ਸਰਾਇਕੀ ਪ੍ਰੋਗਰਾਮ ਵਾਸਤੇ ਲੋਕ ਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਅਸ਼ਰਫ ਜੋਸ਼ੀ ਕਾਫੀ ਦਿਹਾੜਾ ਬਾਅਦ ਹਾਜ਼ਰ ਥਈਏ ਉਮੀਦ ਹੈ ਕਿ ਸੱਜਣ ਨਾਰਾਜ਼ ਨਾ ਹੋਸੇ ਹੁਣ ਤਾਂ ਖੁਸ਼ ਬੈਠੇ ਹੋ ਸੋ ਅਜੇ ਸਬਰ ਕਰਨ ਇਨਸਾਨ ਕੋ ਮੁਸ਼ਕਿਲ ਵਕਤ ਦੇ ਵਿੱਚ ਰਹੇ ਬਹੁਤ ਜ਼ਿਆਦਾ ਮਜ਼ਬੂਤ ਕਰਦਾ ਜਿਹਨਾਂ ਲੋਕਾਂ ਨੇ ਸਬਰ ਕੀਤਾ ਹੈ ਤਾਂ ਸਬਰ ਦਾ ਫਲ ਜੇ ਰਹੇ ਬਹੁਤ ਹੀ ਮਿੱਠਾ ਹੁੰਦਾ ਤੇ ਉਹਨਾਂ ਕੋ ਜੇ ਰਹੇ ਜ਼ਰੂਰ ਮਿਲਿਆ ਹੋ ਸੀ ਤੇ ਉਸਦੇ ਕੋਲ ਉਹਨਾਂ ਫਾਇਦੇ ਚਾਹੇ ਹੋ ਸਨ ਜਬਕਿ ਜਲਦਬਾਜ਼ੀ ਅਕਸਰ ਇਨਸਾਨ ਕੋ ਐਸੇ ਫੈਸਲੇ ਕਰਨ ਤੇ ਮਜਬੂਰ ਕਰ ਲੈਂਦੀ ਹੈ ਜਿਹਦੇ ਬਾਅਦ ਉਹ ਪਛਤਾਉਂਦਾ ਰਹਿੰਦਾ ਹੈ ਕਿ ਜ਼ਿੰਦਗੀ ਜਲਦਬਾਜ਼ੀ ਦੇ ਅੰਦਰ ਤੁਸੀਂ ਕੋਈ ਵੀ ਫੈਸਲਾ ਨਾ ਕੀਤਾ ਕਰੋ ਵਰਨਾ ਜੇ ਰਹੇ ਉਹਦੇ ਜਿਹੜੇ ਨਤੀਜੇ ਹੋ ਸਨ ਉਹ ਤੁਹਾਨੂੰ ਕਾਫੀ ਖਤਰਨਾਕ ਨਜ਼ਰ ਆ ਸਨ ਸਬਰ ਇਨਸਾਨ ਕੋ ਮੁਸ਼ਕਿਲ ਵਕਤ ਵਿੱਚ ਮਜ਼ਬੂਤ ਕਰਦਾ ਜ਼ਿੰਦਗੀ ਦੇ ਵਿੱਚ ਕਾਮਯਾਬੀ ਸਿਰਫ ਤੇਜ਼ੀ ਦਾ ਕੰਮ ਨਹੀਂ ਬਲਕਿ ਕਾਮਯਾਬੀ ਜੇ ਰਹੇ ਉਹ ਸਬਰ ਦਾ ਨਾਂ ਹੈ ਕਾਮਯਾਬੀ ਵਾਸਤੇ ਸਹੀ ਇਨਸਾਨ ਵਕਤ ਦਾ ਫੈਸਲਾ ਕਰ ਸਕਦਾ ਤੇ ਉਹਦੇ ਵਿੱਚ ਰਹੇ ਸਬਰ ਬਹੁਤ ਹੀ ਜ਼ਰੂਰੀ ਹੈ ਸਬਰ ਇਨਸਾਨ ਕੋ ਉਸੇ ਦੇ ਉੱਤੇ ਕਾਬੂ ਪਾਉਣ ਦਾ ਜੇ ਰਹੇ ਗੁਰ ਸਿਖੇਂਦੇ ਜਿਨ੍ਹਾਂ ਨੇ ਗੁੱਸੇ ਦੇ ਵਕਤ ਸਬਰ ਕਰਕੇ ਗੁੱਸੇ ਕੋ ਕਾਬੂ ਕੀਤਾ ਤਾਂ ਉਹ ਇਨਸਾਨ ਜੇ ਰਹੇ ਉਹ ਲੋਕ ਜੇ ਰਹੇ ਕਾਫੀ ਜੇ ਰਹੇ ਕਾਮਯਾਬ ਥੈਨ ਸਬਰ ਸਾਕੂ ਮੁਸ਼ਕਿਲਾਂ ਦਾ ਮੁਕਾਬਲਾ ਤੇ ਹੌਸਲੇ ਦੇ ਨਾਲ ਨਾਲ ਰਸਤਾ ਵੀ ਦਿਖੇਂਦਾ ਹੈ ਗੱਲ ਚੱਲਦੀ ਪਈ ਹੈ ਸਬਰ ਦੇ ਉੱਤੇ ਤੇ ਹਾਂ ਮੌਜੂ ਕਿ ਤੁਹਾਨੂੰ ਕਿਵੇਂ ਖੁਸ਼ ਹੋ ਸੀ ਅਗਰ ਮੌਜੂ ਰੱਖ ਰਹੇ ਹੋ ਸਬਰ ਦੇ ਫਾਇਦੇ ਤੇ ਜਲਦਬਾਜ਼ੀ ਦਾ ਨੁਕਸਾਨ ਕਿਵੇਂ ਹੋ ਸੀ ਤੁਹਾਤੀ ਉਹ ਮੌਜੂ ਅੱਜ ਤੁਹਾਡੇ ਵਾਸਤੇ ਇੰਤਖਾਬ ਕਰਨੇ ਕਿ ਸਬਰ ਦੇ ਫਾਇਦੇ ਤੇ ਜਲਦਬਾਜ਼ੀ ਦੇ ਨੁਕਸਾਨ 09635114488 ਸਾਡਾ ਕਾਲਿੰਗ ਨੰਬਰ ਇਹਦੇ ਉੱਤੇ ਆ ਕੇ ਤੁਸੀਂ ਸਨ ਨਾਲ ਮੁਹੱਬਤਾਂ ਵੰਡੇ ਸੋ ਪਿਆਰ ਦੇ ਸੋ ਸਾਰੇ ਨਾਲ ਗੱਲ ਬਾਤਚੀਤ ਕਰੇ ਸੋ ਤੁਹਾਨੂੰ ਸੁਣੇ ਸੋ ਆਪਣੀ ਪਸੰਦ ਦੇ ਗਾਣੇ ਅਗਰ ਕੋਈ ਤੁਸੀਂ ਗੀਤ ਸੁਣਨਾ ਚਾਹੋ ਤਵਲ ਜੇ ਰਹੇ ਅਸਾਂ ਤੁਹਾਡੇ ਨਾਲ ਨਾਲ ਨਾਲ ਤੁਹਾਡੇ ਫਰਮਾਇਸ਼ਾਂ ਵੀ ਜੇ ਰਹੇ ਪੂਰੇ ਕਰੇ ਸੋ ਅਤੇ ਮੌਜੂਦ ਦੇ ਉੱਤੇ ਜੇ ਰਹੇ ਅਸਾਂ ਗੱਲ ਵੀ ਕਰੇ ਸੋ ਅਸਲਾਮ ਅਲੈਕੁਮ ਜੀ

09635114588 ਤੇ ਸਾ ਕੋ ਕਾਲ ਤੁਸਾਂ ਕਰੇ ਸੋ ਬਹੁ ਸਾਰਾ ਜਿਹੜਾ ਮੌਜੂਦ ਚੱਲਦਾ ਪਏ ਉਹ ਸਬਰ ਦਾ ਤੇ ਸ਼ੁਕਰ ਦੇ 09635114588 ਦੇ ਉੱਤੇ ਆ ਕੇ ਸਾਰੇ ਨਾਲ ਤੁਸਾਂ ਮੁਹੱਬਤਾਂ ਵੰਡਾਉਣੀਆਂ ਸਹੀ ਸਰਾਇਕੀ ਪ੍ਰੋਗਰਾਮ ਵਸਦੇ ਲੋਕ ਆਪਣੇ ਭਰਾ ਆਪਣੇ ਦੋਸਤ ਅਸ਼ਰਫ ਜੋਸ਼ੀ ਦੇ ਨਾਲ ਤੁਸੀਂ ਸੁਣਦੇ ਪਏ ਸਹੀ ਅਸਲਾਮ ਵਾਲੇਕੁਮ ਹੈਲੋ ਬੀਜੀਐਮ ਮਾਵਲ ਸਰੰਗ ਬੰਦ ਚੀਜ਼ ਦਲ ਦਾ ਚਿਰ ਤਾਂ ਬੁਲਾੜਦਾ।

0: ਬਹੁਤ ਸੋਹਣੇ ਹਨ।
1: ਇਨਸ਼ਾਅੱਲਾ
0: ਤੁਸੀਂ ਬੰਦ ਕਰੋ ਸੁਣਾ ਰੇਡੀਓ
1: ਰੇਡੀਓ ਪਾਕਿਸਤਾਨ
0: ਬਹੁ ਮਿਹਰਬਾਨੀ ਸਾਈਂ ਬਹੁ ਮਿਹਰਬਾਨੀ।

ਰਾਤ ਵਾਲੇ ਮੇਲ ਵਿੱਚ ਸਾਰੇ ਲੋਕ ਸੋਹਣੇ ਹਨ, ਉਹ ਇੱਕ ਵੱਖਰੀ ਢੇਰ ਸਜੀ ਖੜੀ ਹੈ। ਆਏ ਹਾਏ, ਇੰਜੋਏ ਦ ਟਰੈਕ। ਸਾਡੇ ਪਿਆਰੇ ਦੋਸਤ ਰਮਜ਼ਾਨ ਕੁਲਾਸ ਜੀ ਦੀ ਫਰਮਾਇਸ਼ ਤੇ

0: ਰਾਤ ਵਾਲੇ ਮੇਲ ਵਿਚ ਸਾਰੇ ਲੋਕ ਸੋਹਣੇ ਹਨ। 09635114488 ਸਾਡਾ ਕਾਲਿੰਗ ਨੰਬਰ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ ਵੀਰ, ਰੇਡੀਓ ਦੀ ਆਵਾਜ਼ ਥੋੜੀ ਜਿਹੀ ਸਲੋ ਕਰ ਸੋ ਜਾਂ ਸੈਟ ਥੀ ਵੈਸੋ।
1: ਬੜੀ ਮਿਹਰਬਾਨੀ
0: ਜਲਦਬਾਜ਼ੀ ਫੈਸਲੇ ਜਲਦਬਾਜ਼ੀ ਸਹੀ ਹੁੰਦੀ ਹੈ ਸਬਰ ਸਹੀ ਹੁੰਦਾ
1: ਜੀ? ਇਹ ਤਾਂ ਜ਼ਹਿਰੀ ਗੱਲ ਹੈ ਕਿ ਸਬਰ ਤਹਮਲ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜਾ ਫੈਸਲਾ ਅਸੀਂ ਸਬਰ ਦੇ ਉੱਤੇ ਕਰੇ ਨੇ ਅੱਲਾ ਪਾਕ ਦੇ ਇਵੇਂ ਹੋਣ ਹਾਦਸਾਤ। ਮੈਂ ਤਾਂ ਹੁਣ ਰੀਸੈਂਟਲੀ ਬਿਰਾ ਫੋਤ ਕੀ ਹੈ, ਤਕਰੀਬਨ 20 ਦਿਵਾਰਾ ਠੀਕ ਹੈ ਨਾ।
0: ਅੱਛਾ, ਅੱਲਾ ਪਾਕ ਕੋ ਜੰਨਤੁਲ ਫਿਰਦੌਸ ਵਿੱਚ ਸਭ ਮੁਸਲਮਾਨਾਂ ਨੂੰ ਆਲਾ ਮਕਾਮ।
1: ਕਮੇਟੀ ਦੇ ਮੁਲਾਜ਼ਮ ਹੈ ਤੇ ਗਰੀਬ ਕੋ ਹਾਰਟ ਅਟੈਕ ਸੀ, ਸਾਡੇ ਨਾਲ ਛੱਕੇ ਦੀ ਬਾਜ਼ੀ ਖੇਡੀ ਸਰ।
0: ਅੱਲਾਹੁ ਅਕਬਰ।
1: ਤੇ ਚਰਗੜੇ ਮਰਗੜੇ ਮਾਰੇ ਨੇ ਤੇ ਸਿੱਧੇ ਵਦ ਕੁਫਤਾਂ ਲੈ, ਅਸ ਤੇ ਸ਼ਾਮ ਵਾਲੇ ਘਰ ਦੁਆਵੇ ਨੇ ਤੇ ਵਦ ਕੁਫਤਾਂ ਲੈ ਆਇਆ।
0: ਅੱਛਾ,
1: ਤੇ ਵਾ ਮੈਂ ਦੀ ਡਰ ਸੀ, ਅਸ ਤੇ ਵਦ ਟਾਕ ਦੋ ਗਿਣ ਗਿਆ ਸੋਨਾ ਕਿ ਇਨਾ ਅਟੈਕ ਸ਼ੁਰੂ ਹੋਏ ਤੇ ਵੱਡੀ ਖਾਨ ਦੋ ਤੇ ਉੱਤੇ ਸੋਦੇ ਦਾ ਜਿਹੜਾ ਕਹਿਣਾ ਮਤਲਬ ਇੰਤਕਾਲ ਸੀ ਗਿਆ। ਹਾਲਾਂਕਿ ਸਾਡੇ ਮਾਰੇ ਬਹੁਤ ਵੱਡਾ ਨੁਕਸਾਨ ਹੈ, ਲੇਕਿਨ ਅੱਲਾ ਪਾਕ ਦੀ ਰਜ਼ਾ ਦੇ ਉੱਤੇ ਸਬਰ ਕਰੇ।
0: ਮਾਸ਼ਾ ਅੱਲਾ, ਇਹ ਗੱਲ ਸੀ ਕੋ ਸਬਰ ਆ ਦੇਣ, ਅੱਲਾ ਦੀ ਰਜ਼ਾ, ਅੱਲਾ ਦੇ ਫੈਸਲਾ ਦੇ ਉੱਤੇ ਜੇ ਰਹਿਣਾ ਸਬਰ ਕਰ ਵੇਣਾ।
1: ਜੀ ਜੀ, ਅੱਲਾ ਪਾਕ ਤੇ ਕੋ ਮਜ਼ੀਦ ਜਿਹੜਾ ਨਿਆਮਤ ਦੇਣਾ ਹੈ, ਅਗਰ ਸਬਰ ਨਾ ਕਰੇ ਸੇ ਤਾਂ ਅੱਲਾ ਪਾਕ ਮਜ਼ੀਦ ਅਜ਼ਮਾਇਸ਼ਾਂ ਦੇ ਸੀ।
0: ਬੇਸ਼ੱਕ ਸੇ, ਬੇਸ਼ੱਕ ਬੇਸ਼ੱਕ, ਬਹੁਤ ਮਿਹਰਬਾਨੀ ਖਾਨ, ਬਹੁਤ ਸ਼ੁਕਰੀਆ ਕਹਿ ਯਾਰ ਦੋਸਤ ਕੋ ਦੁਆ ਸੁਣਾ।
1: ਫਰਮਾਇਸ਼ ਹੈ ਸਾਡੀ।
0: ਜੀ ਜੀ,
1: ਹੈਲੋ,
0: ਦੱਸੋ ਜੀ ਕਿਹੜੀ ਫਰਮਾਇਸ਼ ਹੈ?
1: ਇੱਕ ਸ਼ੀਨੇ ਦਾ ਗਾਣਾ ਹੈ ਮੇਰੇ ਨਿੱਕੇ ਅਲਾ ਦਾ ਢੋਲਣਾ।
0: ਨਿੱਕੇ ਅਲਾ ਦਾ ਢੋਲਣਾ
1: ਠੀਕ
0: ਹੈ। ਅਮਨ ਨਵਾਜ਼ ਸ਼ੀਨੇ ਦਾ
1: ਇਬਰਾਹਿਮ ਕਮਰਾਨ
0: ਜੀ ਜੀ
1: ਜਿਹੜਾ ਤਾਰਿਕ ਗਫਾਰ ਤਾਰਿਕ ਖੜਕ, ਇਹਨਾਂ ਦੇ ਸਲਾਮ ਪਹੁੰਚਾ ਦੇ।
0: ਬੜੀ ਮਿਹਰਬਾਨੀ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਸਹੀ। ਜ਼ਰੂਰ ਅਸਾਂ ਅਸਾਂ ਨਾਲ ਲੈਣ ਦੇ ਹਨ ਅਖਤਰ ਪ੍ਰੋਫੈਸਰ ਸਾਹਿਬ ਗਰਾ ਕੋਲੂ ਖਾਨ, ਤੁਹਾਡੇ ਖੂਬਸੂਰਤ ਪ੍ਰੋਗਰਾਮ ਹੈ, ਕਿਉਂ ਜੋ ਸਰਾਇਕੀ ਹੈ ਸਹੀ ਤਾਂ ਸਰਾਇਕੀ ਬਿਲਕੁਲ ਬਹੁਤ ਜ਼ਿਆਦਾ ਮਿੱਠੀ ਬੋਲੀ ਹੈ ਅਤੇ ਅੱਲਾ ਪਾਕ ਹਰ ਕੈ ਕੁਝ ਰਹੇ ਜਿੱਥੇ ਜਿੱਦਾਂ ਸਰਾਇਕੀ ਹਨ ਪਸ਼ਤੂਨ ਭਰਾ ਸਾਡੇ ਵਸਦੇ ਰਾਵਣ ਅਤੇ ਆਬਾਦ ਰਾਵਣ ਸਹੀ।